The Revenge, a movie released with the 19th of March 2026 score and stands as one of the longest Indian films ever produced. In fact, the director shot over 8 hours of the footage across locations like Ladakh, Punjab, Bangkok, and that is why two parts mein ye movie divide hui thi. Itni lambi hone ke bawajood main ise at least 3.5 baar dekh chuki hoon. ਬਣ ਮੋਰਨੀ ਜੀ ਜਿੱਧਰ ਨੂੰ ਜਾਓ ਮੁੰਡੇ ਤੱਕ ਕਹਿੰਦੇ ਨੇ ਜੀ ਵਾਹ ਔਨ ਨੰਬਰ 39 ਵੀ ਗੱਤਾ ਨਿਸ਼ ਬਾਕੀ ਹਾਰਡੀ ਸੰਦੂ ਦਿਸ ਵਨ ਫਰਮ ਹੈ ਜਵਾਨੀ ਪੇਸ਼ ਕੋਨਾ ਹੈ ਨੰਬਰ 40

0: You are listening to The Night Shift on Big 106.2. The Beat of Bollywood.
1: ਅੱਜ ਦਿਨ ਚੜਿਆ ਤੇਰੇ ਰੰਗ ਵਰਗਾ, ਤੇਰੀ ਚੁੰਮਣ ਪਿਛਲੀ ਸੰਗ ਵਰਗਾ, ਹੈ ਕਿਰਨਾਂ ਦੇ ਵਿੱਚ ਨਸ਼ਾ ਜਿਹਾ, ਕਿਸੇ ਛੀਵੇਂ ਸੱਪ ਦੇ ਡੰਗ ਵਰਗਾ, ਅੱਜ ਦਿਨ ਚੜਿਆ ਤੇਰੇ